ਰਹਿੰਦੀਆਂ ਸਾਮੀ ਨਵੀਂ ਟੈਲੀਫੋਨ ਲਾਈਨ ਪਰ ਹਮਾਰੇ ਸਾਥ ਹੈ ਹਮਾਰੇ ਬਹੁਤ ਹੀ ਮੋਹਤਰਮ ਕਾਲਰ ਜਨਾਬ ਨਵੀਦ ਰਾਣਾ ਸਾਹਿਬ ਸਵੀਡਨ ਸੇ ਤਸ਼ਰੀਫ ਲਾਏ ਥੇ ਖੂਬਸੂਰਤ ਅਸ਼ਾਰ ਸੁਣਾਏ ਔਰ ਉਨਕੇ ਆਖਰੀ ਸ਼ੇਰ ਸੇ ਇੱਕ ਸ਼ੇਰ ਯਾਦ ਆਇਆ ਕਿ ਉਸਕੋ ਰੁਖਸਤ ਤੋ ਕੀਆ ਥਾ ਮੁਝੇ ਮਾਲੂਮ ਨਾ ਥਾ ਉਸਕੋ ਰੁਖਸਤ ਤੋ ਕੀਆ ਥਾ ਮੁਝੇ ਮਾਲੂਮ ਨਾ ਥਾ ਸਾਰਾ ਘਰ ਲੈ ਗਿਆ ਘਰ ਛੋੜ ਕੇ ਜਾਣੇ ਵਾਲਾ ਉਸਕੋ ਰੁਖਸਤ ਤੋ ਕੀਆ ਥਾ ਮੁਝੇ ਮਾਲੂਮ ਨਾ ਥਾ ਸਾਰਾ ਘਰ ਲੈ ਗਿਆ ਘਰ ਛੋੜ ਕੇ ਜਾਣੇ ਵਾਲਾ ਬਹੁਤ ਹੀ ਅੱਛੇ ਅਸ਼ਾਰ ਅੱਜ ਬੜੇ ਦਿਨੋਂ ਬਾਅਦ ਨਵੀਦ ਭਾਈ ਆਪਣੇ ਸੁਣਾਏ ਬੇਹੱਦ ਸ਼ੁਕਰੀਆ ਆਪਕਾ ਅਗਲੇ ਪ੍ਰੋਗਰਾਮ ਮੇਂ ਜ਼ਰੂਰ ਤਸ਼ਰੀਫ ਲਾਈਏਗਾ ਨਹੀਂ ਤੋ ਆਪਕੀ ਗੈਰਹਾਜ਼ਰੀ ਮਾਰਕ ਕਰ ਦੀ ਜਾਏਗੀ ਬਤਾ ਰਹਾ ਹੂੰ ਔਰ ਸਮੀਨ ਅਬ ਦਮ ਦੇ ਵਕਤ ਮੇਂ ਜ਼ਿਆਦਾ ਗੁੰਜਾਇਸ਼ ਨਹੀਂ ਹੈ